पंजाबी प्रोग्राम मिट्टी दी महक लैके हाजिर हाँ मैं इंदरप्रीत कौर। अज दे प्रोग्राम विच असी सुणांगे एक वार्ता जिसका विशा होएगा कलम दे तनी शिव कुमार बटालवी ते वार्ताकार होणगे डॉक्टर सारिका शर्मा। इस तो इलावा असी सुणांगे गीत। ते आओ हुण प्रोग्राम दी शुरुआत करदे हाँ ते गल करदे हाँ वन महोत्सव बारे। हर साल दी तरह इस साल भी वन महोत्सव 1 जुलाई 2026 तो शुरू होके 7 जुलाई 2026 तक मनाया जाएगा। हाल ही दे सालां विच तेजी नाल शहरीकरण होण कारण विशाल पद्धर ते दरख्तां दी कटाई कीती गई है ਤਾਂ ਜੋ ਵੱਧ ਰਹੀ ਬੁਨਿਆਦੀ ਢਾਂਚੇ ਅਤੇ ਰਿਹਾਇਸ਼ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ, ਜਿਸ ਕਰਕੇ ਇਹ ਵਾਤਾਵਰਨੀ ਗਿਰਾਵਟ ਦਾ ਕਾਰਨ ਬਣੀਏ ਅਤੇ ਜਿਸ ਨਾਲ ਹਵਾ ਦੀ ਗੁਣਵੱਤਾ, ਮੌਸਮੀ ਸਥਿਰਤਾ ਅਤੇ ਜੀਵ ਵਨ ਸੁਵੰਨਤਾ ਪ੍ਰਭਾਵਿਤ ਹੋ ਰਹੀ ਹੈ। ਜਦੋਂ ਸ਼ਹਿਰੀ ਵਿਕਾਸ ਲਈ ਦਰਖਤਾਂ ਨੂੰ ਕੱਟਿਆ ਜਾਂਦਾ ਹੈ ਤਾਂ ਕੁਦਰਤ ਦਾ ਸੰਤੁਲਨ ਜਿਹੜਾ ਹੈ ਭੰਗ ਹੋ ਜਾਂਦਾ ਹੈ, ਜੋ ਕਿ ਪੌਦੇ ਲਾਉਣ ਅਤੇ ਸੰਰਖਣ ਦੇ ਯਤਨਾਂ ਦੀ ਤੁਰੰਤ ਲੋੜ ਨੂੰ ਉਜਾਗਰ ਕਰਦਾ ਹੈ। ਇਸੇ ਕਰਕੇ ਹੀ ਵਨ ਮਹੋਤਸਵ ਯਾਨੀ ਦਰਖਤਾਂ ਦਾ ਤਿਉਹਾਰ ਇੱਥੇ ਇੱਕ ਆਸ ਅਤੇ ਕਾਰਵਾਈ ਦੀ ਚਮਕਦਾਰ ਕਿਰਨ ਵਜੋਂ ਉਭਰਦਾ ਹੈ। 1950 ਵਿੱਚ ਤਤਕਾਲੀ ਕੇਂਦਰੀ ਖੇਤੀਬਾੜੀ ਅਤੇ ਖੁਰਾਕ ਮੰਤਰੀ ਸ਼੍ਰੀ ਕੇ ਐਮ ਮੁਨਸ਼ੀ ਵੱਲੋਂ ਸ਼ੁਰੂ ਕੀਤਾ ਗਿਆ ਵਨ ਮਹੋਤਸਵ ਹਰ ਸਾਲ 1 ਜੁਲਾਈ

0: ਜੁਲਾਈ ਤੋਂ 7 ਜੁਲਾਈ ਤੱਕ ਭਾਰਤ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦੌਰਾਨ ਦੇਸ਼ ਭਰ ਵਿੱਚ ਪੌਦੇ ਲਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਦੌਰਾਨ ਨਵੇਂ ਬੂਟੇ ਲਗਾਏ ਜਾਂਦੇ ਹਨ। ਜੇ ਇਸ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਪਹਿਲਾ ਵਨ ਮਹੋਤਸਵ ਸਪਤਾਹ 20 ਜੁਲਾਈ 1947 ਤੋਂ 27 ਜੁਲਾਈ 1947 ਤੱਕ ਆਯੋਜਿਤ ਕੀਤਾ ਗਿਆ ਸੀ। ਇਹ ਸ਼ੁਰੂਆਤ ਭਾਰਤੀ ਇਤਿਹਾਸਕਾਰ ਅਤੇ ਬੋਟਨਿਸਟ ਸ਼੍ਰੀ MS ਰੰਧਾਵਾ ਵੱਲੋਂ ਕੀਤੀ ਗਈ ਸੀ। ਇਹ ਪਰੰਪਰਾ 1950 ਵਿੱਚ ਸ਼੍ਰੀ ਕਨਈਆ ਲਾਲ ਮਨੇਕ ਲਾਲ ਮੁਨਸ਼ੀ ਵੱਲੋਂ ਜਾਰੀ ਰੱਖੀ ਗਈ ਅਤੇ ਇਸ ਨੂੰ ਇੱਕ ਰਾਸ਼ਟਰੀ ਮੁਹਿੰਮ ਦਾ ਰੂਪ ਦਿੱਤਾ ਗਿਆ। ਉਹਨਾਂ ਨੇ ਇਸ ਮੁਹਿੰਮ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਲਿਆ ਕੇ ਇਸ ਦਾ ਨਾਂ ਵਨ ਮਹੋਤਸਵ ਰੱਖਿਆ, ਕਿਉਂਕਿ ਭਾਰਤ ਵਿੱਚ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਆਰੰਭ ਹੁੰਦਾ ਹੈ। ਇਹ ਸਮਾਂ ਬੂਟੇ ਲਾਉਣ ਲਈ ਸਭ ਤੋਂ ਸਹੀ ਸਮਾਂ ਮੰਨਿਆ ਜਾਂਦਾ ਹੈ, ਕਿਉਂਕਿ ਇਸ ਸਮੇਂ ਲਗਾਏ ਗਏ ਬੂਟਿਆਂ ਦੇ ਬਚਣ ਦੇ ਚਾਂਸ ਜਿਹੜੇ ਨੇ ਵੱਧ ਹੁੰਦੇ ਹਨ। ਸਾਲ ਦਰ ਸਾਲ ਵਨ ਮਹੋਤਸਵ ਨੇ ਮਹੱਤਵਪੂਰਨ ਥਾਂ ਹਾਸਲ ਕਰ ਲਈਏ। ਇਸ ਦੌਰਾਨ ਭਾਰਤ ਭਰ ਵਿੱਚ ਲੱਖਾਂ ਦਰਖਤ ਲਗਾਏ ਜਾਂਦੇ ਹਨ। ਇਸ ਨੇ ਦਰਖਤਾਂ ਦੇ ਸੰਰਖਣ ਬਾਰੇ ਜਾਗਰੂਕਤਾ ਫੈਲਾਈਏ ਅਤੇ ਰੁੱਖ ਲਗਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਵਨ ਮਹੋਤਸਵ ਮਨਾਉਣ ਵੇਲੇ ਆਮ ਤੌਰ 'ਤੇ ਦੇਸੀ ਦਰਖਤ ਲਗਾਏ ਜਾਂਦੇ ਹਨ, ਕਿਉਂਕਿ ਇਹ ਸਥਾਨਕ ਹਾਲਾਤਾਂ ਵਿੱਚ ਬਿਹਤਰ ਢੰਗ ਨਾਲ ਟਲ ਜਾਂਦੇ ਹਨ ਅਤੇ ਉਹਨਾਂ ਦੀ ਬਚਾਅ ਦਰ ਵੀ ਵੱਧ ਹੁੰਦੀ ਹੈ। ਸੋ ਸਰਕਾਰ ਵੱਲੋਂ ਚਲਾਏ ਜਾਂਦੇ ਰੁੱਖ ਲਗਾਉਣ ਦੇ ਯਤਨ ਭਾਰਤ ਦੀ ਹਰਿਆਲੀ ਵਧਾਉਣ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਹੱਲਾਸ਼ੇਰੀ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਵਨ ਮਹੋਤਸਵ ਅਤੇ ਹੋਰ ਬੂਟੇ ਲਾਉਣ ਵਾਲੀਆਂ ਮੁਹਿੰਮਾਂ ਵਿੱਚ ਭਾਗ ਲੈ ਕੇ ਅਸੀਂ ਮਿਲ ਕੇ ਇੱਕ ਵਧੇਰੇ ਹਰਿਆਲੇ ਅਤੇ ਸਿਹਤਮੰਦ ਭਵਿੱਖ ਵੱਲ ਕਦਮ ਚੁੱਕ ਸਕਦੇ ਹਾਂ। ਇਹ ਯਤਨ ਨਾ ਸਿਰਫ ਜੰਗਲਾਂ ਦੇ ਨਾਸ਼ ਦੇ ਪ੍ਰਭਾਵਾਂ ਨੂੰ ਘਟਾਉਂਦੇ ਹਨ, ਸਗੋਂ ਵਾਤਾਵਰਣਕ ਜ਼ਿੰਮੇਵਾਰੀ ਦੀ ਸੰਸਕ੍ਰਿਤੀ ਨੂੰ ਵੀ ਉਤਸ਼ਾਹਿਤ ਕਰਦੇ ਹਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਜ਼ਿੰਦਾ ਦਿਲ ਅਤੇ ਲਚਕੀਲਾ ਪਰਿਆਵਰਣ ਮਿਲ ਸਕੇ। ਤੇ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ, ਜਿਸ ਦਾ ਵਿਸ਼ਾ ਏ ਕਲਮ ਦੇ ਧਨੀ ਸ਼ਿਵ ਕੁਮਾਰ ਬਟਾਲਵੀ ਤੇ ਵਾਰਤਾਕਾਰ ਨੇ ਡਾਕਟਰ ਸਾਰਿਕਾ ਸ਼ਰਮਾ।
1: ਸ਼ਿਵ ਕੁਮਾਰ ਬਟਾਲਵੀ ਆਧੁਨਿਕ ਪੰਜਾਬੀ ਕਵਿਤਾ ਦੇ ਤੀਜੇ ਦੌਰ ਦੇ ਇੱਕ ਹੋਣਹਾਰ ਤੇ ਹਰਮਨ ਪਿਆਰੇ ਕਵੀ ਦੇ ਤੌਰ ਤੇ ਵਿਸ਼ੇਸ਼ ਸਥਾਨ ਰੱਖਦੇ ਹਨ। ਜਦ ਵੀ ਕੋਈ ਕਵਿਤਾ ਮਨੁੱਖੀ ਜਜ਼ਬਿਆਂ ਤੇ ਵਲਵਲਿਆਂ ਦਾ ਬੇਰੋਕ ਆਪ ਮੁਹਾਰੇ ਸੰਗੀਤਮਈ ਉਛਾਲਾ ਬਣ ਕੇ ਸਾਨੂੰ ਮੁਖਾਤਿਬ ਹੁੰਦੀ ਹੈ ਤਾਂ ਉਹ ਆਪਣੇ ਵੱਲੋਂ ਇੱਕ ਅਣਕਿਆਸਾ ਪ੍ਰਭਾਵ ਸਿਰਜਦੇ ਹੋਇਆਂ ਧੁਰ ਅੰਦਰ ਤੱਕ ਸਾਨੂੰ ਹਿਲਾਉਂਦੀ ਹੈ। ਅਜਿਹਾ ਹੀ ਕੁਝ ਪ੍ਰਭਾਵ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ, ਗਜ਼ਲਾਂ ਅਤੇ ਗੀਤਾਂ ਨੂੰ ਪੜ੍ਹਦੇ ਸੁਣਦਿਆਂ ਹੋਏ ਸਾਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ। ਤਾਂਹੀਓ ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਆਖਿਆ ਹੈ। ਉਸ ਦੀ ਕਵ ਸਿਰਜਣਾ ਨਾਲ ਜੁੜਦੇ ਪੇਸ਼ ਹੁੰਦੇ ਅੱਖਰ ਅੱਖਰ ਮਨੁੱਖੀ ਸੰਵੇਦਨਾਵਾਂ ਨਾਲ ਜੁੜ ਕੇ ਅੰਤਰ ਅਹਿਸਾਸਾਂ ਬਾਰੇ ਮਿੱਠੀ ਮਿੱਠੀ ਅੰਦਰੋਂ ਅੰਦਰ ਸਾਡੇ ਨਾਲ ਸਾਂਝ ਪਵਾਉਂਦੇ ਹਨ। ਐਸੇ ਕਰਕੇ ਪੰਜਾਬ ਦੇ ਵੱਖਰੇ ਆਧੁਨਿਕ ਸਿਰਮੌਰ ਕਵੀਆਂ ਦੀ ਕਤਾਰ ਵਿੱਚ ਖੜ੍ਹੇ ਹੋਣ ਦਾ ਮਾਣ ਸ਼ਿਵ ਕੁਮਾਰ ਬਟਾਲਵੀ ਨੂੰ ਹਾਸਲ ਹੋਇਆ ਹੈ। ਸ਼ਿਵ ਕੁਮਾਰ ਬਟਾਲਵੀ ਦਾ ਜਨਮ 8 ਅਕਤੂਬਰ 1937 ਨੂੰ ਮਾਤਾ ਸ਼ਾਂਤਾ ਦੇਵੀ ਅਤੇ ਪਿਤਾ ਕ੍ਰਿਸ਼ਨ ਗੋਪਾਲ ਜੀ ਦੇ ਘਰ ਪਿੰਡ ਲੋਹਿਟੀਆ ਤਹਿਸੀਲ ਸ਼ੱਕਰਗੰਜ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ ਸੀ। ਵੰਡ ਤੋਂ ਬਾਅਦ 1947 ਵਿੱਚ ਉਹ ਬਟਾਲੇ ਜ਼ਿਲ੍ਹਾ ਗੁਰਦਾਸਪੁਰ ਆ ਗਏ ਸਨ। ਇੱਥੇ ਹੀ ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ। ਕੁਛ ਦੇਰ ਪਟਵਾਰੀ ਦੀ ਨੌਕਰੀ ਕਰਨ ਪਿੱਛੋਂ ਉਹਨਾਂ ਨੇ ਸਾਰੀ ਉਮਰ ਬੈਂਕ ਦੀ ਨੌਕਰੀ ਕੀਤੀ ਸੀ, ਲੇਕਿਨ ਹਮੇਸ਼ਾ ਹੀ ਕਵਿਤਾ ਲਿਖਣ ਅਤੇ ਗਾ ਕੇ ਸੁਣਾਉਣ ਪਾਸੇ ਬਣਦੀ ਉਹਨਾਂ ਦੀ ਪ੍ਰਤਿਭਾ ਜ਼ਿੰਦਗੀ ਦੇ ਨਾਲ ਜੁੜੀ ਰਹੀ ਸੀ। ਉਹਨਾਂ ਦਾ ਸਮੁੱਚਾ ਵਿਅਕਤਿਤਵ ਹੀ ਕਾਵਮਈ ਹੋ ਕੇ ਨਿਰੰਤਰ ਸੰਗੀਤਮਈ ਬਣਦਾ ਹੋਇਆ ਸੰਚਾਰਿਤ ਹੁੰਦਾ ਰਿਹਾ ਹੈ। ਸ਼ਿਵ ਕੁਮਾਰ ਨੇ ਆਪਣੇ ਪਹਿਲੇ ਕਾਵ ਸੰਗ੍ਰਹਿ ਪੀੜਾਂ ਦਾ ਪਰਾਗਾ 1960 ਨਾਲ ਹੀ ਸਾਰੇ ਪੰਜਾਬੀ ਸਾਹਿਤ ਜਗਤ ਨੂੰ ਪ੍ਰਭਾਵਿਤ ਕਰ ਲਿਆ। ਇਸ ਨੂੰ ਭਾਸ਼ਾ ਵਿਭਾਗ ਵੱਲੋਂ ਪਹਿਲਾ ਇਨਾਮ ਵੀ ਮਿਲਿਆ ਸੀ। ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਕਾਵਲੀਕ ਦਾ ਚਾਨਣ ਬਖੇਰਦੇ ਜੋਬਨ ਰੁੱਤੇ ਫੁੱਲ ਵਾਂਗ ਵੱਖਰੀ ਪਛਾਣ ਇਹਨਾਂ ਨੂੰ ਹਾਸਿਲ ਹੋਈ ਸੀ। ਇਹਨਾਂ ਦੀਆਂ ਕਾਵਿ ਪੁਸਤਕਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ। ਪੀੜਾਂ ਦਾ ਪਰਾਗਾ 1960 ਵਿੱਚ, ਲਾਜਵੰਤੀ 1961 ਵਿੱਚ, ਆਟੇ ਦੀਆਂ ਚਿੜੀਆਂ 1962, ਮੈਨੂੰ ਵਿਦਾ ਕਰੋ 1963, ਬਿਰਹਾਂ ਤੂੰ ਸੁਲਤਾਨ 1964, ਦਰਦ ਮੰਦਾਂ ਦੀਆਂ ਆਹੀਂ 1964 'ਚ, ਲੂਣਾ ਕਾਵ ਨਾਟਕ 1965, जिसनों 1967 साहित्य अकादमी

ਹੁਣੇ ਅਸੀਂ ਇਹ ਗੀਤ ਅਸ਼ੋਕ ਮਸਤੀ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਟੱਪੇ।

ਹੁਣੇ ਅਸੀਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।